0: वाह जी वाह, क्या बात है जावेद मीर भाई, बहुत ही प्यारा गीत आपने सुनाया लता जी और जनाब मोहम्मद रफी मरहूम की आवाज़ों में, बहुत अच्छा लगा। शुक्रिया आपका पाए और प्रोग्राम के शमूलियत की और इतने प्यारे गीत को हम सब के लिए पेश किया। अगर टाइम मिला ज़रूर आपका ये गीत सब सुनने वालों के नाम करूँगा। बहुत शुक्रिया मेरे भाई, बहुत शुक्रिया। अल्लाह हाफिज़, अल्लाह हाफिज़। ढेर सारी तालियां जनाब जावेद मीर भाई के लिए, क्या गीत उन्होंने गुनगुनाया। और अब दोस्तों, जैसे कि हमने कहा, हमारे साथ जुड़े हुए हैं चौधरी फरियाद साहब, तो चलेंगे जनाब, छोटी सी कमर्शियल ब्रेक है, यूं गए और यूं वापस आए।
1: बहन, तुमने शादी पर दुल्हन का जेवर देखा था? इतने प्यारे डिजाइन तो मैंने कहीं नहीं देखे, पता नहीं कहाँ से बनवाया होगा, इतना खूबसूरत सेट और चूड़ियाँ।
2: मैं जानती हूँ, उन्होंने सारा जेवर सोफिया बहन की सोफी ज्वेलर्स से बनवाया है। शादी में हर कोई जेवर की तारीफ कर रहा था।
1: सोफी ज्वेलर्स, वो कहाँ है?
2: सोफी ज्वेलर्स, 1192121 ओक लेन ब्रैडफोर्ड 9, टेलीफोन 01274056014। सोफी ज्वेलर्स।
0: जी दोस्तों साथियों, ये आपका अपना सनराइज रेडियो है और आमिर शहजाद आपसे मुखातब है। दोस्तों जैसे कि मैंने कहा था कि हमारे साथ जुड़े हुए जनाब चौधरी फरियाद साहब पाकिस्तान कश्मीर जड़ोई से, तो चलते हैं तालियों की गूंज में। चौधरी फरियाद साहब को खुश आमदीद, वेलकम जी एनू, सत बिस्मिल्ला कहेंगे। अस्सलाम वालेकुम व रहमतुल्लाहि व बरकातुहू। लेकिन मेरी गलती दी वजह हाल ओ जनाब हुण आखर ते आए ने जी।
3: नहीं
0: कोई गल नहीं, हो जांदा है ना वड्डे वड्डे शहर। अच्छा जी सुनियो, दसो गर्मी शुरू हो गई है फिर? हाँ तो लगती नहीं ना, तो नहीं लगती। मैं उन जो दूसरे बंदे का पूछा पिंड यकीन करो, आज भी
3: बदल
0: जाए। अच्छा अच्छा अच्छा अच्छा जनाब, तुसी तां वी चादर जिहड़ी लपेट, पता नहीं की लपेट के चादर दे थले छुपा के लुका के रखदे हो, बहाना सर्दी दा करदे हो, लुकाया हुंदा कुछ पता नहीं, समझ नहीं है। जिस दिन चादर उतरी ना, उस दिन समझो भाई गर्मी है।
3: मारी बड़ी भैन है, चक्कर में जिला कई दफा बोली पजाने भाई, भाई कोई बंदा हो मुंडे पर चादर शादर या कोई तरह परने चरने या कोई बट्टा चीला नहीं रखना, कोई पटका वगैरह, तो तू भाई क्या बनाया
0: चादर ही लपेटी होनी है पूरी।
3: मैं क्या, मैं जरा माड़ा अपना तरीका कह रहा, मैं ना बदलना इस तरह, पर बंदा सोचना मैं किसी ने रीस करना भाई, मैं भी बदली गया।
0: अच्छा।
3: मैं जिस तरह आया उस तरह
0: सही सही है।
3: सलाम दुआ करा हुण?
0: हां करो ना जनाब
3: जी। ते बिस्मिल्लाह करा, सबसे पहले नौशीन जी ने और गजालाबाद जी ने, ते सीमा जी ने, सहमा जी ने, ते अपने फरजाना जी ने, इन्हों मेरा बहुत बहुत सलाम। ते असने परवेज भाई ने, ते महबूब लाई साहब ने, मुदसर साहब ने, आजी सलीम साहब ने, चौधरी मजीद सिंह चक्की आले ने, शकील भाई ने, हीरा भाई ने, वाजिद भाई ने, अयुब चौहान साहब ने, जावेद मीर भाई ने, अब्दुल कजूम भाई ने, नवीद राणा साहब, जनाब तारिक बार साहब ने, चौधरी मुजफ्फर साहब साडे संगीत, चौधरी आसिफ रियासत साहब, डॉक्टर चौधरी मालिक साहब ने, चौधरी रुखसार साहब, अहम खान साहब, नदीम मंसूर साहब, राजा वकार साहब और राजा कुनैन साहब और सुसन शहजादे सिकंदर अली बिशारत अली आरफ अली और भी सब दोस्तों के मेरा बहुत बहुत सलाम।
0: वाह जी, वालेकुम सलाम।
3: ते शायर आखना के आ दिलदार जे आ मनाई,
0: वाह वाह
3: ਆ ਦਿਲਦਾਰ ਜੇ ਆਵਣਾ ਹੀ ਤਾਂ ਕਿ ਦਿਲੇ ਨੂੰ ਕਿਧਰੇ ਕਰਾਰ ਆਵੇ
0: ਹਾਏ ਹਾਏ
3: ਕਿ ਫਿਰ ਜੀ ਕੇ ਹੋਇਆ ਨਾ ਫਿਰ ਬੰਦਾ ਦਿਲ ਸੋਚਣਾ ਕਿਹੜਾ ਵੇਲਾ ਮਾਨ ਜੀ ਸੋਚਣਾ ਅੱਛਾ
0: ਬਿਲਕੁਲ ਬਿਲਕੁਲ ਬਿਲਕੁਲ
3: ਇੰਤਜ਼ਾਰ ਹੋਣਾ
0: ਇੰਤਜ਼ਾਰ ਹੁੰਦਾ
3: ਆ ਦਿਲਦਾਰ ਜੇ ਆਵਣਾ ਹੀ ਤਾਂ ਕਿ ਦਿਲੇ ਨੂੰ ਕਿਧਰੇ ਕਰਾਰ ਆਵੇ ਮੇਰੇ ਸੁੱਖਾਂ ਦੇ ਚਮਨ ਵੀਰਾਨ ਅੰਦਰ ਤੇਰੇ ਆਣ ਸੰਗ ਮੁੜ ਕੇ ਬਹਾਰ ਆਵੇ
0: ਵਾਹ ਵਾਹ ਕੀ ਬਾਤ
3: ਜੇ ਤੂੰ ਅੱਜ ਵੀ ਕਰੇ ਇਨਕਾਰ ਸਜਣਾ ਫੇਰ ਕੀ ਆਵਸੇ ਕਿਵੇਂ ਇਤਬਾਰ ਆਵੇ ਤੇਰੀ ਯਾਦ ਨੂੰ ਦੱਸਣਾ ਜ਼ਮੁਰਦ ਪੈਸੀ ਉਹ ਮੇਰੇ ਦਿਲੇ ਅੰਦਰ ਖਬਰਦਾਰ ਆਵੇ
0: ਵਾਹ ਵਾਹ ਕੀ ਬਾਤ ਹੈ ਬਹੁਤ ਖੂਬ
3: ਫੇਰ ਤੂੰ ਨਾ ਹੋਵੇਂ ਤੇ ਤੇਰੇ ਬਗੈਰ ਸਜਣਾ
0: ਹਾਏ ਹਾਏ
3: ਤੂੰ ਨਾ ਹੋਵੇਂ ਤੇ ਤੇਰੇ ਬਗੈਰ ਸਜਣਾ ਮੰਨਾ ਕਿਸ ਤਰ੍ਹਾਂ ਮੈਨੂੰ ਕਰਾਰ ਆਵੇ
0: ਹਾਏ ਹਾਏ
3: ਅੱਲਾ ਕਸਮ ਬਣ ਜਾਂਦੀ ਅਜ਼ਾਬ ਜ਼ਿੰਦਗੀ ਜਦੋਂ ਪਿਆਰ ਵਿੱਚ ਕਿਸੇ ਨੂੰ ਆਰ ਆਵੇ
0: ਵਾਹ ਵਾਹ ਵਾਹ ਕੀ ਬਾਤ ਹੈ
3: ਜਿਗਰ ਜ਼ਖਮੀ ਕਿਵੇਂ ਵਖਾਣ ਅੰਦਰੋਂ ਤਾਂ ਕਿ ਰਹਿਮ ਦਿਲ ਤੇਰੇ ਦਿਲਦਾਰ ਆਵੇ
0: ਹਾਏ ਹਾਏ
3: ਇੱਛਾ ਹੋਵੇ ਸੀਨਾ ਜ਼ਮੁਰਦ ਮੇਰਾ ਫਿਰ ਤੇ ਤੈਨੂੰ ਵੀ ਸ਼ਾਇਦ ਇਤਬਾਰ ਆਵੇ
0: ਵਾਹ ਬਹੁਤ ਖੂਬ ਬਹੁਤ ਖੂਬ
3: ਕਿਆ ਫੇਰ ਇਜਰ ਦਿਲਦਾਰ ਗਮਖਾਰ ਅੰਦਰ ਇਜਰ ਦਿਲਦਾਰ ਗਮਖਾਰ ਅੰਦਰ ਬਿਹਤਰ ਰਾਤ ਨੂੰ ਜਾਗਣਾ ਸੌਣ ਕੋਲੋਂ ਅਰੇ ਆਸਣਾ ਕਿਸੇ ਕਤਾਰ ਵਿੱਚ ਨਹੀਂ ਮਿਲ ਜਾਂਦਾ ਸਕੂਨ ਕੁਝ ਰੋਣ ਕੋਲੋਂ
0: ਕਿਆ ਬਾਤ ਹੈ ਕਿਆ ਬਾਤ ਹੈ
3: ਉਹਨਾਂ ਦੀ ਪਹਿਲੇ ਹੀ ਮੰਨ ਲਈਏ
0: ਮੁੜ
3: ਮੁੜ ਗਿਲੇ ਮਹਿਬੂਬਾਂ ਦੇ ਧੋਣ ਕੋਲੋਂ ਰੁੱਠੀਆਂ ਹੋਇਆ ਜਦ ਮਿਲਣ ਜ਼ਮੁਰਦ ਨਜ਼ਰਾਂ ਰੁੱਠੀਆਂ ਹੋਇਆ ਜਦ ਮਿਲਣ ਜ਼ਮੁਰਦ ਨਜ਼ਰਾਂ ਉਸਦਾ ਲੁਤਫ ਬਹੁਤਾ ਹੈ ਰਾਜ਼ੀ ਆਉਣ ਕੋਲੋਂ ਯਾਰ ਸਤਾਇਆ ਕਰ ਦੁਖੀ ਰਹਿਣਾ ਵਾ ਮੈਂ ਹਰ ਵੇਲੇ ਮੈਨੂੰ ਹਰ ਦਮ ਨਾ ਤੜਪਾਇਆ ਕਰ
0: ਵਾਹ ਵਾਹ ਕੀ ਬਾਤ ਹੈ
3: ਮੈਨੂੰ ਕਿਤਨੀ ਵਾਰ ਤੂੰ ਪਰਖਿਆ ਏ ਮੈਨੂੰ ਕਿਤਨੀ ਵਾਰ ਤੂੰ ਪਰਖਿਆ ਏ ਬਾਰ ਬਾਰ ਨਾ ਫੇਰ ਜ਼ਮਾਇਆ ਕਰ ਮੁੱਕ ਜਾਣਗੇ ਇੱਕ ਦਿਨ ਗਮ ਅਸਗਰ ਦੁੱਖ ਸੁੱਖ ਦਾ ਸਾਥ ਨਿਭਾਇਆ ਕਰ
0: ਵਾਹ ਜੀ ਵਾਹ ਕੀ ਬਾਤ ਹੈ ਕਿਆ ਬਾਤ ਹੈ
3: ਅਸਲੀ ਸ਼ੇਰ ਆਖਿਆ ਗੱਲਾਂ ਨਾਲ ਨਾ ਪਾਲਣ ਬੋਲ ਆਉਂਦੇ
0: ਓਹੋ
3: ਗੱਲਾਂ ਨਾਲ ਨਾ ਪਾਲਣ ਬੋਲ ਆਉਂਦੇ ਗੱਲ ਤੋੜ ਨਭਾਈਏ ਤੇ ਗੱਲ ਬਣਦੀ ਝੂਠ ਬੋਲਿਆ ਨੀ ਕੋਈ ਯਾਰ ਬਣਦਾ
0: ਵਾਹ
3: ਝੂਠ ਬੋਲਿਆ
0: ਨਹੀਂ ਕੋਈ ਯਾਰ ਬਣਦਾ
3: ਯਾਰੀ ਸੱਚੀ ਲਗਾਈਏ ਤੇ ਗੱਲ ਬਣਦੀ
0: ਵਾਹ ਵਾਹ ਕੀ ਬਾਤ
3: ਇਸ ਦੁਨੀਆ ਦੇ ਨਾਜ਼ੁਕ ਰਿਸ਼ਤਿਆਂ ਨੂੰ ਇਸ ਦੁਨੀਆ ਦੇ ਨਾਜ਼ੁਕ ਰਿਸ਼ਤਿਆਂ ਨੂੰ ਜੇਕਰ ਤੋੜ ਚੜਾਈਏ ਤੇ ਗੱਲ ਬਣਦੀ ਅਸਗਰ ਮਸਕੀਨ ਜੇ ਦੁਖੀ ਪਿਆ ਅਸਗਰ ਮਸਕੀਨ ਜੇ ਦੁਖੀ ਵਿਚਾਰਿਆਂ ਨੂੰ ਕੁਝ ਜਦ ਸੀਨੇ ਨਾਲ ਲਾਈਏ ਤੇ ਗੱਲ ਬਣਦੀ
0: ਵਾਹ ਵਾਹ
3: ਅਸਗਰ ਮਸਕੀਨ ਜੇ ਦੁਖੀ ਵਿਚਾਰਿਆਂ ਨੂੰ ਉਹ ਜਦ ਸੀਨੇ ਨਾਲ ਲਾਈਏ ਤੇ ਗੱਲ ਬਣਦੀ
0: ਵਾਹ ਵਾਹ
3: ਅਮਰ ਬਾਈ ਜ਼ਿੰਦਗੀ ਨੇ ਵਫਾ ਕੀਤੀ ਤੇ ਫੇਰ ਇਨਸ਼ਾਅੱਲਾ ਮੁਲਾਕਾਤ ਹੋਸੀ
0: ਇਨਸ਼ਾਅੱਲਾ ਜ਼ਰੂਰ ਹੋਵੇਗੀ ਤੇ ਜਨਾਬ ਆਪਣਾ ਤੁਸੀਂ ਖਿਆਲ ਰੱਖੇ ਤੇ ਚਾਦਰ ਨੂੰ ਅੱਗੇ ਪਿੱਛੇ ਨਾ ਹੋਣ ਦੇ ਤੇ ਜਨਾਬ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਅਸੀਂ ਵੀ ਆਈਏ ਤੇ ਇੱਥੋਂ ਕੋਈ ਪਿਆਰੀ ਜੀ ਕੋਈ ਚਾਦਰ ਤੁਹਾਡੇ ਵਾਸਤੇ ਲੈ ਕੇ ਆਈਏ ਹੁਣ
3: ਜਿੱਥੇ
0: ਵੀ ਆ ਮੇਲਾ ਮੇਲਾ ਹੀ ਹੁੰਦਾ ਬਾਈ ਇਹ ਮੇਲਾ ਨਾ ਸਹੀ ਉਹ ਮੇਲਾ ਸਹੀ ਇਹ ਮੇਲਾ ਤਾਂ ਲੱਗਾ ਹੀ ਰਹਿੰਦਾ ਜ਼ਿੰਦਗੀ ਰਹੇ ਨਾ ਉਹ ਮੇਲਿਆਂ ਦਾ ਕੋਈ ਪਤਾ ਨੀ ਆਉਂਦਾ ਕਿ ਕਦੋਂ ਮੇਲਿਆਂ ਦੀ ਠੁੱਸ ਹੋ ਜਾਵੇ ਉੱਥੇ ਕਿਸੇ ਦੌਰ 'ਚ ਬੜੇ ਬੜੇ ਮੇਲੇ ਹੁੰਦੇ ਸਨ ਜਨਾਬ ਉਹ ਗੱਲ ਹੀ ਨਹੀਂ ਰਹੀ ਹੁਣ ਉੱਥੇ ਕੋਈ ਮੇਲਾ ਉਸਦੇ ਤਾਂ ਬੜੇ ਸ਼ੌਕ ਨਾਲ ਜਾਈਦਾ ਸੀ ਮੇਲਿਆਂ ਦੇ ਮੈਨੂੰ ਅੱਛੀ ਤਰ੍ਹਾਂ ਪਤਾ ਹੈ ਛੋਟੇ ਜਿਹੇ ਹੁੰਦੇ ਸਾਂ ਅਤੇ ਜਨਾਬ ਕਦੇ ਚਾਚੇ ਕੋਲੋਂ ਕਦੇ ਮਾਮੇ ਕੋਲੋਂ ਪੁੱਛਿਆ ਤੁਸੀਂ ਮੇਲੇ 'ਤੇ ਜਾਣਾ ਹੈ ਉਹ ਜ਼ਾਹਿਰ ਛੋਟੇ ਹੁੰਦੇ ਸਨ ਇਕੱਲਿਆਂ 'ਤੇ ਕੋਈ ਜਾਣ ਨਹੀਂ ਸੀ ਦਿੰਦਾ ਅਤੇ ਫਿਰ ਉਹ ਜਨਾਬ ਖੁਸ਼ ਹੋ ਜਾਂਦੇ ਸਾਂ ਕਿ ਬਿਲਕੁਲ ਚਾਚਾ ਜਾਏਗਾ ਜਾਂ ਮਾਮਾ ਜਾਏਗਾ ਅਤੇ ਉਹਨਾਂ ਨਾਲ ਜਾਵਾਂਗੇ ਨਾਲ ਫਿਰ ਉੱਥੇ ਮਜ਼ੇ ਇਹ ਵੀ ਹੁੰਦੇ ਸਨ ਨਾ ਕਿ ਉਹ ਤੁਹਾਨੂੰ ਉੱਥੇ ਜਲੇਬੀਆਂ ਅਤੇ ਪਤਾ ਨਹੀਂ ਕੀ ਉੱਥੇ ਉਹ ਉੱਥੇ ਬਣ ਕੇ ਵਿਕਦਾ ਸੀ ਅਤੇ ਉਹ ਵੀ ਫਿਰ ਮੁਫਤ ਜੇ ਖਾਣ ਨੂੰ ਮਿਲ ਜਾਂਦੇ ਸਨ ਬੜਾ ਬੜਾ ਉਹ ਵਿਹਲੇ ਨਹੀਂ ਭੁੱਲਦੇ ਜਨਾਬ ਯਾਦਾਸ਼ਤਾਂ ਨੇ ਉਹ ਠੀਕ ਹੈ ਮੇਰੀ ਜਾਨ ਤੁਸੀਂ ਜਨਾਬ ਆਪਣਾ ਖਿਆਲ ਰੱਖੋ ਦੁਆਈ ਦੀ ਯਾਦ ਰੱਖੋ ਇਨਸ਼ਾਅੱਲਾ ਫਿਰ ਵੀਰਾਂ ਦੀ ਮੁਲਾਕਾਤ ਹੋਵੇਗੀ ਅੱਲਾਹ ਅੱਲਾਹ ਦੇ ਸੋਹਣੇ ਦੇ ਵਾਲੇ ਢੇਰ ਸਾਰੀ ਤਾਲੀਆਂ ਜਨਾਬ ਮਹਿਮੂਦ ਖਾਲਿਦ ਮਹਿਮੂਦ ਸਾਹਿਬ ਆਪਨੇ ਵੀ ਫੋਨ ਕੀਆ ਮਾਦੀ ਚਾਹਤੇ ਮੈਂ ਆਪਕੀ ਕਾਲ ਨਹੀਂ ਲੇ ਲੀ क्योंकि वक्त हमें किसी और मोड़ पे ले आया है, तो इसलिए थोड़ी देर हमें रुकना पड़ेगा। आप 5-7 मिनट के बाद फ़ोन कीजिएगा, क्योंकि अब वक्त जो है वो हमें बता रहा है कि खबरों का वक्त हो गया है जनाब। माज़ी चाहते हैं जोहर की अज़ान का, तो इसलिए जनाब हम चलेंगे जोहर की अज़ान की जानिब, और उसके बाद दोस्तों आपसे मिलते हैं। सुनते रहिएगा, संग संग रहिएगा अपने मनपसंद सनराइज रेडियो के संग। तो खालिद महमूद भाई ना फ़ोन करें, ना मैं नहीं उठाऊंगा, क्योंकि अब अज़ान का वक्त हो गया है।